0: It's 5 p.m. The Sun Check is brought to you by HBL Freedom Account. Jahan khab, wahan HBL.
1: ਖੁਸ਼ੀ ਨਾਲ ਨੱਚੇ ਹਰ ਪੱਤਾ ਟਹਿਣੀ ਟਹਿਣੀ
2: ਉਹ ਖੈਰ ਬਰਕਤਿਆ ਬੜਾ ਮਸਤ ਹੋ ਕੇ ਗਾ ਰਿਹਾ ਹੈ
1: ਉਹ ਸੱਤੇ ਖੈਰਾਂ ਨੇ HBL ਜ਼ਰਈ ਬੈਂਕ ਦੀ ਵਜ੍ਹਾ ਤੋਂ ਫਸਲ ਬਹੁਤ ਚੰਗੀ ਹੋ ਗਈ ਹੈ
2: HBL ਜ਼ਰਈ ਬੈਂਕ ਦੀ ਵਜ੍ਹਾ ਤੋਂ
1: ਓਏ ਆਹੋ ਬੜੀ ਆਸਾਨੀ ਨਾਲ ਤੇ ਬਗੈਰ ਕਿਸੇ ਵੱਡੇ ਰੌਲੇ ਤੋਂ ਸਹੀ ਕਰਜ਼ਾ ਜੇ ਮਿਲ ਗਿਆ ਟਰੈਕਟਰ ਵੀ ਲੈ ਲਿੱਤਾ ਬੀ ਖਾਦ ਵੀ ਚੰਗੀ ਵਾਲੀ
2: ਤੇ ਹੁਣ ਮੈਨੂੰ ਪੋਲਟਰੀ ਫਾਰਮ ਵਾਸਤੇ ਵੀ ਕਰਜ਼ਾ ਮਿਲ ਜਾਏਗਾ
1: ਆਹੋ ਪਾਕਿਸਤਾਨ ਦੇ ਸਭ ਤੋਂ ਵੱਡੇ ਬੈਂਕਿੰਗ ਨੈਟਵਰਕ HBL ਜ਼ਰਈ ਬੈਂਕਿੰਗ ਦੇ ਕੋਲੇ ਤੁਹਾਡੇ ਵਾਸਤੇ ਪੋਲਟਰੀ ਫਾਰਮ ਮੱਛੀ ਫਾਰਮ ਜ਼ਰਈ ਔਜ਼ਾਰ ਤੇ ਜਾਨਵਰਾਂ ਲਈ ਕਰਜ਼ੇ ਦੀ ਸੌਖੀ ਸਹੂਲਤ ਤੇ ਤੁਹਾਡੀ ਖੁਸ਼ਹਾਲੀ ਦਰਾਜ਼